0: çok çok açın.
1: Bismillahirrahmanirrahim. Assalamu alaikum. Devihraja garu assalamu gende horiha befuna bar ufaveri vaut kolge debun chuk chuk misilsla a program ka hti befuna badal kol de alun alun me Muhammad Ramiz. Ade chuk chuk me program ke munfai film ge darag fannan na golum badhe ko fannan ge ke wahata te befuna ham agne tme taka alun me tayar ko gnes te program. Ade alun me program ga kuria dar bay kahala game ਮੇਰੇ ਸਾਲ ਦਾ ਨਾਲ ਫਣ ਇਹਨਾਂ ਮਸ ਬੈ ਕਹਾ ਕੋਦੀ ਕੋਦੀ ਮਸੇ ਕਤੇ ਹੁਣ ਨਾ ਨਿਗਤ ਮਸੇ ਕਤੇ ਇੱਕ ਹੀ ਗਤੀ ਬੈਫਣ ਨਾ ਕਲ ਮੈਂ ਕੁਰੀਆ ਦਾਣ ਤੇ ਬੈਫਣ ਮੇ ਪ੍ਰੋਗਰਾਮ ਅਡੋ ਸਾ ਬੈਫਣ ਨਾ ਗੋਡਾਨ ਨਾ ਕੁਰੇ ਮੇ ਸਾਲ ਮੈਂ ਨਾ ਕਿ ਮੇ ਬੈਰ ਵਡਾਨ ਨਾ ਇੱਕ ਫਣ ਨਾ ਨਾ ਕਿ ਆਲ ਮੈਂ ਗੰਗੋ ਸੋਰ ਮਕਾ ਕੋਦੀ ਕੋਦੀ ਮਸੇ ਕਤੇ ਗਵਾ ਕੰਤ ਤੇ ਇਕੰਤ ਤੱਕ ਕਿ ਆਲ ਮੈਂ ਕੁਰੀਆ ਦਾਣ ਆਦ ਮੇ ਸ਼ੋ ਆਲ ਮੈਂ ਕੁਰੀਆ ਗੰਦਨੇ ਕੋ ਮੇ ਹਫਤਾ ਗਸ ਅੰਗਾਰ ਦੋ ਗਰੇ 11 12 ਆਲ ਮੈਂ ਦਿਵਹਿ ਰਾਜ ਅਡ ਟਿਉਨ ਕੋ ਲਾ ਬਹਟ ਪੀਐਸਐਮ ਮੇ ਮੇਦਰ ਕੋ ਤੇ ਬੈਫਣ ਅਡੋ ਸੋ 11 ਆਦ ਦਿਵਹਿ ਰਾਜ ਗੜ ਮੇਦਰ ਕੋ ਤੇ ਬੈਫਣ ਰਾਜ ਕੰਕੋ ਤਕ ਅਡੋ ਸੋ 11 ਮੇਰੇ ਪ੍ਰੋਗਰਾਮ ਬੈਰ ਵਡਾ ਨਾ ਵਰਾਂ ਖਾਸ ਫੰਨਾ ਨੇ ਗੇਤੋ ਕੋ ਮਰੇ ਕੁਤਲ ਮੰਦਨ ਵਣੀ ਹੰਦੇਤੋ ਖਾਸ ਬਾਣੀ ਖਾਸ ਵੇਗੇ ਨੇ ਗੇਤੋ ਇਹ ਵਾਗੋ ਤੇ ਕੀ ਅਲਮੰਗ ਮੁਨਫੀ ਫਿਲਮ ਕੇ ਦਾਇਰਾ ਮਸੇ ਕੁਰਾ ਬੇਫੁਣ ਕੇ ਇਤ ਬੈਗ ਲੋਬ ਇਤ ਬੈਗ ਇਹਤਰਾਮ ਇਤ ਬੈਗ ਕੀ ਕਿਤੋ ਦਰਨਵਾਨ ਇਹ ਬੇਫੁਣ ਵਰ ਗਾਇਆ ਵਾ ਬੇ ਗੋ ਤੇ ਹਮ ਖਾਸ ਬਾਣ ਨੂੰ ਤੋ ਕੋ ਮੇ ਫੰਨਾ ਨੇ ਇਹ ਗੋ ਤੋ ਅਲਮ ਦਰਨਵਾਨ ਕੋ ਮੇ ਰੇ ਕੁਸ ਅਲਮੰਗ ਨੇ ਫੰਨਾ ਨੇ ਕੇ ਵਰ ਖਾਸ ਫੰਨਾ ਨੇ ਅਲਮ ਨੂੰ ਵਰ ਖਾਸ ਫੰਨਾ ਨੇ ਕੇ ਮੇ ਦਰਨਵਾਲ ਤੇ ਬੇਫੁਣ ਮੇ ਹਰ ਫਿਨ ਵੜਾ ਫਵਾਣ ਨੇ ਗੇਤੋ ਤੇ ਬੇਫੁਣ ਫਿਨ ਵੜਾ ਨਵਾਨ ਮੇ ਫੰਨਾ ਨੂੰ ਕੇ ਵਰ ਖਾਸ ਹਮ ਵਰ ಕೇಕತ ದನವನ ಹುನರ್ವೇರಿ ಮಿ ಕಂತತಕ ಫೆನವಡಾ ಫವಾನ ಇತರ ಕಾಲಮ ಇವಾಹಕ ನೋ ದಕನ ಯೋಗತಕ ಅಲ್ಮನಕ ಮ್ಯಾರವಡಾ ನವನ ಆಮ್ನಸ್ಟ್ರಾ ಶೋ ಬರಬಡ ಶುಕ್ರಿಯಾ ಮಿ ಪ್ರೋಗ್ರಾಮ್ ಆಸ್ ದಿನಿತ
0: ಬರಬಡ ಥ್ಯಾಂಕ್ ಯು ಅಮ್ಮ ಮಿಗೋತ ಪ್ರೋಗ್ರಾಮ್ ತಗಂ ಇನ್ವೈಟ್ ಕೋ ರಾತಿ
1: ಅಲ್ಮನ ತಿ ಬೇಫುನ್ನ ದೆಂಗ ಇನ್ವೈಟ್ ನೋ ಕೊಂಬೈ ಕೋ ತಕುರಾಣ ಅಲ್ಮನ ದೆಂಗ ಮ ಫೆನಿಗೆ ಹಿಂಗಜ್ಜ ವರಂ ಹುನರ್ವೇರಿ ಕೊಂ ಫೆನಿಗೆನ್ ದಿಯ ಹಿಂಗತ ಅಲ್ಮನ ದನ್ನವನ ನೋ ದನ್ನವ ಮಿ ಮೊಳಾ ದೆ ಸೀದಣ ಹೆನಮೆಸ್ ಫೆನಿಗೆ ಹಿಂಗಜ್ಜ ಅಲ್ಮನ ದನ್ನಾಣ ಹೆಮೆರ್ ಹುಂತೆನ ತಿಬ್ಬಾಣ ಕನೆ ಮಿಹರ ಕೊಂ ಸರಕ ಅಡೋಸಂತಿ ಬೇಫುನ್ ತರೆ ಫಿನ್ವಡೆ ಅಂತ ಬೇಬನ್ ವಿದಾಳ್ವಾಣ ಹೆಯ್ಯೇ ಫಿಲ್ಮಕ್ಕೆ ಫಿಲ್ಮಕ್ಕೆ ವಾಹಕ ಅವಳು ದಾನವಾದ ಹಿಂಗೇತು ಹೆಣ್ ನಮ್ಮ ವಾಹಕ ಅವಳು ದಾನ ಕೂಡ ಇರುಕೊಳಗೆ ತೆರೆಗ ದೆನ್ ಪ್ರೋಗ್ರಾಮ್ಗ ಅವಳು ಮೆಂಗ್ ಕೊಮ್ಮೆ ಪ್ರೋಗ್ರಾಮ್ ಸಹಾಯರುಗ ಪ್ರೋಗ್ರಾಮಿಗ ಮೀ ಹಮ ಅವಳು ಮನೆಯಾಕೆ ಬೇರೆವಡನ್ನವ ಫಣ್ಣಾಣಕ್ಕ ಹಮ ವರ ರೀತ್ ಲವಯಕ ಯಾಕೆ ಅವನೊಮ್ಮೆ ಫಶನೆ ಮಿಹಾರ್ ಮಿಹಾಸ ಅವಳು ಲವ ಅಡು ಹಲಫ್ ಕುರಿಯ ದಾನ ಹಿಂಗೇತು ಬೇಫಣ್ಣಾಕೆ ಅಡೋಸ್ವಂತಿ ಬಾತ್ ಟೀನ್ ಕೊಲ್ಲ ಹಟ್ಟವಾತಿ ಅವಳು ಮೆಂಗೆ ವರ ಖಾಸ ವಾಹತ ಹುಣ್ಣಾಣ ಕುರಿಯ